ਹਾਈਕੋਰਟ ਸਖਰ ਬੈਂਚ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਚਟਾਭੇਟ ਇਮਤਿਹਾਨਾਂ ਦੇ ਨਤੀਜਿਆਂ ਖਿਲਾਫ਼ ਦਾਖਲ ਦਰਖਾਸਤ ਤੇ ਸਟੇਅ ਆਰਡਰ ਜਾਰੀ ਕਰ ਛੱਡਿਓ। ਕਮਿਸ਼ਨ ਦੇ ਚੇਅਰਮੈਨ, ਸੈਕਟਰੀ, ਕੰਟਰੋਲਰ ਨੇ ਲਾਗਾਪੁਰ ਅਥਾਰਟੀ ਖਾਂ ਜਵਾਬ ਤਲਬ। ਬਰੁਕਨੀ ਬੈਂਚ ਜਸਟਿਸ ਮੁਹੰਮਦ ਅਦਨਾਨ ਅਲਕਰੀਮ ਮੇਮਨ ਜਸਟਿਸ ਅਬਦੁਲ ਹਾਮਿਦ ਬੁਰਗੜੀ ਕੇਸ ਦੀ ਬੁਧਣੀ ਕਈ।